ਜਲ ਦੀ ਕੇਵੜੀਆ ਖੋਲ ਦੁਬਰਾਜ ਪ੍ਰਸਾਦ ਔਰ ਸਵਿਤਾ ਸਿੰਘ ਜੀ ਕੀ ਆਵਾਜ਼ ਮੇਂ ਅਭੀ ਆਪ ਸੁਣ ਰਹੇ ਥੇ। ਕੁਛ ਐਸੇ ਬੰਧਨ ਹੋਤੇ ਹੈ ਜੋ ਬਿਨ ਬਾਂਧੇ ਬੰਧ ਜਾਤੇ ਹੈ। ਸੰਜੈ ਸ਼ਿਵਰਾਮ ਔਰ ਵਾਦਿਕਾ ਆਰਾਮ ਸੁਕੂਲ ਜੀ ਆਪਕੋ ਸੁਣਾਨੇ ਵਾਲੇ ਹੈ।